0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: FM 101 available Oshawa.

0: 8. ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com.
1: ਜੀ ਭੈਣ ਭਰਾ, ਹੁਣ ਮਿਲਨੇ ਆ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ ਜੀ ਆਇਆਂ ਨੂੰ
0: ਤੇ ਈਮੇਲਸ ਤੇ SMS
1: ਲਿਖਣ ਵਾਲੇ ਭੈਣ ਭਰਾਵਾਂ ਵੱਲੋਂ ਬਹੁਤ ਸਾਰੇ ਸਲਾਮ ਕਬੂਲ ਕਰੋ।
2: ਵਾਲੇਕੁਮ ਅਸਲਾਮ ਸਹਿਮਾ ਜੀ, ਮੈਂ ਵੀ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਸਲਾਮ ਪੇਸ਼ ਕਰਨਾ ਵਾਂ ਤੇ ਮੇਰੀ ਇਹ ਦੁਆ ਹੈ ਕਿ ਸੋਹਣਾ ਰੱਬ ਕਿਸੇ ਵੀ ਬੰਦੇ ਨੂੰ ਬਿਮਾਰੀ ਦਾ ਦੁੱਖ ਨਾ ਦੇਵੇ।
1: ਆਮੀਨ ਸੁਮਾ ਆਮੀਨ। ਸੁਲੇਮਾਨ ਸਾਹਿਬ ਇੱਕ ਗੱਲ ਦੱਸੋ
2: ਜੀ
1: ਕਿ ਤੁਸੀਂ ਯਾਨੀ ਕਿ ਮੌਲਜ ਅਕਸਰ ਲੋਕਾਂ ਨੂੰ ਚੰਗੀਆਂ ਸ਼ੈਵਾਂ ਤੇ ਮਜ਼ੇਦਾਰ ਸ਼ੈਵਾਂ ਖਾਣ ਤੋਂ ਬੰਦ ਕਰ ਦਿੰਦੇ ਹੋ, ਟੀਂਡੇ ਤੋਰੀਆਂ ਤੇ ਲਾ ਦਿੰਦੇ ਹੋ। ਸੁਲੇਮਾਨ ਸਾਹਿਬ, ਕਦੀ ਇੰਜ ਵੀ ਹੋਇਆ ਕਿ ਤੁਸੀਂ ਮਰੀਜ਼ ਨੂੰ ਟੀਂਡੇ ਤੋਰੀ ਦੀ ਜਗ੍ਹਾ ਗੋਸ਼ਤ, ਅੰਡੇ ਤੇ ਦੂਜੀਆਂ ਚਸਕਾਰੇਦਾਰ ਸ਼ੈਵਾਂ ਖਾਣ ਦਾ ਮਸ਼ਵਰਾ ਦਿੱਤਾ ਹੋਵੇ?
2: ਵਾਹ ਜੀ ਵਾਹ ਸਹਿਮਾ ਜੀ, ਤੁਸੀਂ ਤਾਂ ਸਵਾਲ ਵੀ ਉਹ ਪੁੱਛਦੇ ਹੋ ਜੋ ਚਸਕਾਰੇਦਾਰ ਹੁੰਦਾ ਹੈ। ਸਮਾਂ ਤਾਂ ਅੰਤੇ ਕੁੱਕ ਹੋਣਾ ਚਾਹੀਦਾ ਹੈ ਤਾਂ ਕਿ ਰੋਜ਼ ਹੀ ਚਟਕਾਰੇਦਾਰ ਖਾਣੇ ਪੱਕਦੇ ਰਹਿਣ।
1: ਸੁਲੇਮਾਨ ਸਾਹਿਬ, ਸੱਚੀ ਗੱਲ ਹੈ, ਮੈਂ ਤੇ ਖਾਣ ਪੀਣ ਦੀ ਬਹੁਤ ਹੀ ਸ਼ੌਕੀਨ ਹਾਂ। ਸੁਲੇਮਾਨ ਸਾਹਿਬ, ਜੇ ਤੁਹਾਡੀ ਇਜਾਜ਼ਤ ਹੋਵੇ ਤੇ ਪ੍ਰੋਗਰਾਮ ਦੀ ਪਹਿਲੀ ਈਮੇਲ ਪੜ੍ਹਾਂ?
2: ਜੀ ਜੀ ਜ਼ਰੂਰ ਪੜ੍ਹੋ।
1: ਸੁਲੇਮਾਨ ਸਾਹਿਬ, ਇਹ ਚਿੱਠੀ ਮਾਰੂ ਭੱਟੀ ਹੋਰਾਂ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਕੁਝ ਦਿਨਾਂ ਤੋਂ ਮੈਨੂੰ ਯੂਰਨ ਵਿੱਚ ਬਹੁਤ ਤਕਲੀਫ ਹੈ, ਯੂਰਨ ਪੂਰੀ ਤਰ੍ਹਾਂ ਨਹੀਂ ਆਉਂਦਾ, ਲੱਤਾਂ ਦਰਦ ਕਰਦੀਆਂ ਨੇ ਤੇ ਹਲਕਾ ਹਲਕਾ ਬੁਖਾਰ ਵੀ ਹੋ ਰਿਹਾ।
2: ਜੀ ਜੀ।
1: ਸੁਲੇਮਾਨ ਸਾਹਿਬ, ਮਿਹਰਬਾਨੀ ਕਰਕੇ ਕੋਈ ਦਵਾਈ ਪਾਰਸਲ ਕਰ ਦਿਓ।
2: ਮਾਰੂਫ ਭਾਈ, ਤੁਸੀਂ ਜਿਹੜੀਆਂ ਅਲਾਮਤਾਂ ਲਿਖੀਆਂ ਨੇ ਉਹ ਇੱਕ ਖਤਰਨਾਕ ਬਿਮਾਰੀ ਗਨੋਰੀਆ ਦੀਆਂ ਨੇ, ਜਿਹਦਾ ਫੌਰੀ ਉਪਾਰ ਹੋਣਾ ਚਾਹੀਦਾ ਹੈ, ਕਿਉਂਕਿ ਰੱਬ ਨਾ ਕਰੇ ਜੇ ਬਿਮਾਰੀ ਵਿਗੜ ਜਾਏ ਨਾ ਤੇ ਇਹਦੀ ਵਜ੍ਹਾ ਨਾਲ ਜੋੜਾਂ ਦਾ ਦਰਦ, ਸ਼ਦੀਦ ਅਸਾਬੀ ਕਮਜ਼ੋਰੀ ਹੋ ਸਕਦੀਆਂ ਨੇ। ਇਸ ਲਈ ਤੁਸੀਂ ਦੇਰ ਨਾ ਕਰੋ ਤੇ ਫੌਰਨ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਡਾ ਇਲਾਜ ਸ਼ੁਰੂ ਕਰ ਸਕਾਂ। ਤੁਸੀਂ ਰੱਬ ਤੇ ਭਰੋਸਾ ਰੱਖੋ, ਇਨਸ਼ਾਅੱਲਾ ਕੁਛ ਦੇਰ ਇਲਾਜ ਤੋਂ ਬਾਅਦ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਨੂੰ ਪੂਰੀ ਤਰ੍ਹਾਂ ਆਰਾਮ ਆ ਜਾਏਗਾ,
1: ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਪਹਿਲੇ ਤੇ ਵੱਡੀ ਉਮਰ ਵਿੱਚ ਲੋਕੀ ਬਿਮਾਰ ਹੁੰਦੇ ਸਨ, ਪਰ ਹੁਣ ਤੇ ਛੋਟੀ ਉਮਰ ਵਿੱਚ ਵੱਡੀਆਂ ਵੱਡੀਆਂ ਬਿਮਾਰੀਆਂ ਹੋ ਰਹੀਆਂ ਨੇ, ਇਹਦੀ ਕੀ ਵਜ੍ਹਾ ਹੈ?
2: ਸਹਿਮਾ ਜੀ, ਤੁਸੀਂ ਬਹੁਤ ਹੀ ਅੱਛਾ ਸਵਾਲ ਪੁੱਛਿਆ ਹੈ ਤੇ ਇਹਦੀ ਸਭ ਤੋਂ ਵੱਡੀ ਵਜ੍ਹਾ ਨਾਕਸ ਖੁਰਾਕ ਹੈ, ਯਾਨੀ ਹਰ ਸ਼ੈ ਵਿੱਚ ਮਿਲਾਵਟ ਹੈ, ਜਿਹਦੀ ਵਜ੍ਹਾ ਨਾਲ ਜਿਸਮ ਵਿੱਚ ਕੁਵਤ ਮੁਤਾਫਤ ਘੱਟ ਗਈ ਹੈ, ਯਾਨੀ ਜਿਸਮ ਬਿਮਾਰੀਆਂ ਦਾ ਮੁਕਾਬਲਾ ਨਹੀਂ ਕਰ ਸਕਦਾ।
1: ਜੀ ਸੁਲੇਮਾਨ ਸਾਹਿਬ, ਤੁਸੀਂ ਬਿਲਕੁਲ ਠੀਕ ਆਖਿਆ, ਵਾਕਈ ਹੁਣ ਤੇ ਮੁਹੱਬਤ ਵੀ ਖਾਲਿਸ ਨਹੀਂ ਰਹੀ, ਤਦੀ ਤੇ ਹਰ ਘਰ ਵਿੱਚ ਝਗੜੇ ਤੇ ਦਿਲਾਂ ਵਿੱਚ ਦੂਰੀਆਂ ਹੀ ਵੱਧਦੀਆਂ ਜਾ ਰਹੀਆਂ ਨੇ, ਰੱਬ ਆਪਣਾ ਕਰਮ ਕਰੇ। ਸੁਲੇਮਾਨ ਸਾਹਿਬ, ਪੜ੍ਹਨੀ ਆ ਅਗਲੀ ਈਮੇਲ ਜਿਹੜੀ ਮਕਸੂਦ ਲਾਸ਼ਾਰੀ ਹੋਰਾਂ ਲਿਖੀ ਹੈ।
2: ਜੀ
1: ਸੁਲੇਮਾਨ ਸਾਹਿਬ, ਇਹਨਾਂ ਨੂੰ ਜੋੜਾਂ ਦਾ ਦਰਦ ਹੈ ਤੇ ਗੋਡਿਆਂ ਵਿੱਚ ਤੇ ਜ਼ਿਆਦਾ ਪੀੜ ਹੁੰਦੀ ਹੈ,
2: ਠੀਕ,
1: ਇਹਦੇ ਨਾਲ ਨਾਲ ਜਿਸਮ ਵੀ ਮੋਟਾ ਹੈ ਤੇ ਬਲੱਡ ਪ੍ਰੈਸ਼ਰ ਦੀ ਤਕਲੀਫ ਵੀ।
2: ਅੱਛਾ
1: ਸੁਲੇਮਾਨ ਸਾਹਿਬ, ਇਹਨਾਂ ਨੂੰ ਤੇ ਤਿੰਨ ਬਿਮਾਰੀਆਂ ਹੀ ਬੜੀਆਂ ਖਤਰਨਾਕ ਨੇ, ਇਹੋ ਜਿਹੇ ਮਰੀਜ਼ਾਂ ਤੇ ਇਲਾਜ ਵੀ ਮੁਸ਼ਕਿਲ ਹੁੰਦਾ ਹੋਏਗਾ ਨਾ?
2: ਨਹੀਂ ਸਹਿਮਾ ਜੀ, ਜੇ ਤਬੀਬ ਨੂੰ ਇਲਾਜ ਦੇ ਅਸੂਲ ਪਤਾ ਹੋਣ ਤੇ ਇਲਾਜ ਵਿੱਚ ਕੋਈ ਮੁਸ਼ਕਿਲ ਨਹੀਂ ਹੁੰਦੀ।
1: ਸਹੀ।
2: ਹਾਂ, ਜੇ ਹਕੀਮ ਇਲਾਜ ਦਾ ਕਾਨੂੰਨ ਹੀ ਨਹੀਂ ਜਾਣਦਾ ਤੇ ਲਾਜ਼ਮੀ ਗੱਲ ਹੈ ਕਿ ਉਹ ਮਰੀਜ਼ ਤੇ ਤਜਰਬਾ ਹੀ ਕਰੇਗਾ, ਤੇ ਜਦੋਂ ਤਜਰਬੇ ਹੋਣਗੇ ਤੇ ਬਿਮਾਰੀ ਵਧੇਗੀ, ਯਾਨੀ ਵਿਗੜ ਜਾਏਗੀ।
1: ਜੀ ਸੁਲੇਮਾਨ ਸਾਹਿਬ, ਉਹ ਮਰੀਜ਼ ਤੇ ਤਜਰਬਿਆਂ ਦੀ ਲੈਬੋਰਟਰੀ ਬਣ ਜਾਏਗਾ ਨਾ?
2: ਜੀ ਬਿਲਕੁਲ ਸਹਿਮਾ ਜੀ, ਇਹ ਮਕਸੂਦ ਹੋਰਾਂ ਦਾ ਜਿਹੜਾ ਮਸਲਾ ਹੈ ਨਾ, ਉਹ ਇਹ ਮੋਟਾਪਾ,
1: ਅੱਛਾ,
2: ਜਿਹਦਾ ਸਭ ਤੋਂ ਪਹਿਲਾ ਇਲਾਜ ਹੋਵੇਗਾ ਤੇ ਜਦੋਂ ਮੋਟਾਪਾ ਰੁਕ ਜਾਵੇਗਾ ਤੇ ਰੱਬ ਦੀ ਮਿਹਰਬਾਨੀ ਨਾਲ ਬਲੱਡ ਪ੍ਰੈਸ਼ਰ ਤੇ ਜੋੜਾਂ ਦਾ ਦਰਦ ਵੀ ਠੀਕ ਹੋ ਜਾਵੇਗਾ। ਇਸ ਲਈ ਮੈਂ ਮਕਸੂਦ ਭਾਈ ਨੂੰ ਮਸ਼ਵਰਾ ਦੇਣਾ ਵਾਂ ਕਿ ਉਹ ਕਿਸੇ ਦਿਨ ਥੋੜ੍ਹਾ ਜਿਹਾ ਵਕਤ ਕੱਢ ਕੇ ਦਵਾਖਾਨੇ ਤੇ ਆ ਜਾਣ, ਮੈਂ ਚੈੱਕਅਪ ਕਰਨ ਤੋਂ ਬਾਅਦ ਦਵਾਈ ਲਿਖ ਦਿਆਂਗਾ, ਜਿਹਦੇ ਨਾਲ ਇਨਸ਼ਾਅੱਲਾ ਇਹ ਬਿਲਕੁਲ ਸਿਹਤਯਾਬ ਹੋ ਜਾਣਗੇ,
1: ਇਨਸ਼ਾਅੱਲਾ ਤਾਲਾ। ਜੀ ਮਕਸੂਦ ਭਾਈ, ਤੁਸੀਂ ਸੁਲੇਮਾਨ ਸਾਹਿਬ ਦੀ ਗੱਲ ਸੁਣ ਲਈ, ਹੁਣ ਇਹਦੇ ਤੇ ਅਮਲ ਵੀ ਕਰਨਾ ਹੈ। ਵੈਸੇ ਸੁਲੇਮਾਨ ਸਾਹਿਬ, ਬਾਸ ਬੰਦੇ ਤੇ ਬਹੁਤ ਹੀ ਖਾਂਦੇ ਨੇ ਪਰ ਤੀਲੇ ਵਾਂਗੂ ਸੁੱਕੇ ਹੀ ਰਹਿੰਦੇ ਨੇ, ਤੁਸੀਂ ਖਾਮ ਖਾਮ ਮੈਨੂੰ ਖਾਣ ਪੀਣ ਤੋਂ ਰੋਕਦੇ ਰਹਿੰਦੇ ਹੋ।
2: ਸਹਿਮਾ ਜੀ, ਮੈਂ ਤੁਹਾਨੂੰ ਉਹਨਾਂ ਨਾਲ ਰੋਕਦਾ ਤੇ ਤੁਸੀਂ ਜਾਪਾਨੀ ਸੋਮੋ ਪਹਿਲਵਾਨ ਬਣ ਜਾਂਦੇ। ਸਹਿਮਾ ਜੀ, ਇਹ ਗੱਲ ਯਾਦ ਰੱਖੋ ਕਿ ਘੱਟ ਖਾਣ ਨਾਲ ਬੰਦੇ ਨੂੰ ਕੁਝ ਨਹੀਂ ਹੁੰਦਾ,
1: ਅੱਛਾ,
2: ਪਰ ਜ਼ਿਆਦਾ ਖਾਣ ਨਾਲ ਬਿਮਾਰੀਆਂ ਬੰਦਾ ਜਿਹੜਾ ਨਾ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ।
1: ਓਹੋ,
2: ਇਸ ਲਈ ਹਮੇਸ਼ਾ ਮੁਨਾਸਿਬ ਮਿਕਦਾਰ ਵਿੱਚ ਖਾਣਾ ਚਾਹੀਦਾ ਹੈ।
1: ਜੀ ਇਹ ਗੱਲ ਤੇ ਵੇ। ਸੁਲੇਮਾਨ ਸਾਹਿਬ, ਈਮੇਲ ਸਾਡੀ ਇੱਕ ਭੈਣ ਹੋਰਾਂ ਲਿਖੀ ਹੈ, ਇਹ ਕਹਿੰਦੀਆਂ ਨੇ ਕਿ ਮੈਨੂੰ ਅੱਧੇ ਸਿਰ ਵਿੱਚ ਬਹੁਤ ਹੀ ਦਰਦ ਹੁੰਦਾ ਹੈ,
2: ਅੱਛਾ,
1: ਵਾਲ ਡਿੱਗ ਡਿੱਗ ਕੇ ਅੱਧੇ ਰਹਿ ਗਏ ਨੇ, ਰੇਸ਼ਾ ਤੇ ਕੇਰਾ ਹੈ ਕਿ ਰਾਤ ਨੂੰ ਨੀਂਦਰ ਵੀ ਨਹੀਂ ਆਉਂਦੀ ਤੇ ਯਾਦਦਾਸ਼ਤ ਵੀ ਘੱਟ ਗਈ ਹੈ। ਮੈਂ ਬਹੁਤ ਇਲਾਜ ਕਰਵਾਇਆ ਪਰ ਬਿਮਾਰੀ ਇਹ ਕਿ ਵੱਧਦੀ ਜਾ ਰਹੀ ਹੈ, ਮਸ਼ਵਰਾ ਦਿਓ। ਸੁਲੇਮਾਨ ਸਾਹਿਬ, ਮੈਨੂੰ ਤੇ ਇਹ ਕੇਸ ਵੀ ਉਹੀ ਲੱਗਦਾ, ਯਾਨੀ ਤਜਰਬਿਆਂ ਦੀ ਲੈਬੋਰਟਰੀ।
2: ਜੀ ਸਹਿਮਾ, ਤੁਸੀਂ ਤੇ ਮਾਸ਼ਾਅੱਲਾ ਬਹੁਤ ਹੀ ਹੁਸ਼ਿਆਰ ਹੋ ਗਏ ਹੋ, ਕੇਸ ਪੜ੍ਹਦੇ ਸਮਝ ਜਾਂਦੇ ਹੋ,
1: ਬੜੀ ਮਿਹਰਬਾਨੀ।
2: ਸਹਿਮਾ ਜੀ, ਇਸ ਭੈਣ ਦਾ ਅਸਲ ਮਸਲਾ ਹੈ ਰੇਸ਼ਾ ਤੇ ਕੀੜਾ, ਜਿਹਦੀ ਵਜ੍ਹਾ ਨਾਲ ਇਹਨਾਂ ਨੂੰ ਅੱਧੇ ਸਿਰ ਦਾ ਦਰਦ ਹੈ, ਜਿਹਨੂੰ ਦਰਦ ਸ਼ਕੀਕਾ ਕਹਿੰਦੇ ਨੇ।
1: ਅੱਛਾ,
2: ਅਸਲ ਗੱਲ ਪਤਾ ਕੀ ਹੈ
1: ਜੀ,
2: ਇਹਨਾਂ ਨੂੰ ਸਿਰ ਦਰਦ ਦੀਆਂ ਦਵਾਈਆਂ ਦਿੱਤੀਆਂ ਗਈਆਂ ਤੇ ਰੇਸ਼ੇ ਕੀੜੇ ਦਾ ਇਲਾਜ ਨਹੀਂ ਹੋਇਆ, ਇਸ ਕਰਕੇ ਇਹਨਾਂ ਦੀ ਯਾਦਦਾਸ਼ਤ ਵੀ ਘੱਟ ਗਈ ਤੇ ਇਹਨਾਂ ਦੀਆਂ ਅੱਖੀਆਂ ਤੇ ਵੀ ਅਸਰ ਪਿਆ ਹੋਵੇਗਾ। ਬਹਰਹਾਲ ਮੈਂ ਇਸ ਆਪਣੀ ਭੈਣ ਨੂੰ ਇਹੋ ਹੀ ਕਹਾਂਗਾ ਕਿ ਉਹ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਉਣ ਤਾਂ ਕਿ ਇਹਨਾਂ ਦੇ ਮਜ਼ਾਜ ਨੂੰ ਵੇਖ ਕੇ

0: ਕੋਈ ਚੰਗੀ ਜਿਹੀ ਦਵਾਈ ਲਿਖੀ ਜਾਵੇ, ਰੱਬ ਦੀ ਮਿਹਰਬਾਨੀ ਨਾਲ ਇਲਾਜ ਤੋਂ ਬਾਅਦ ਇਹਨਾਂ ਨੂੰ ਪੂਰੀ ਤਰ੍ਹਾਂ ਆਰਾਮ ਆ ਜਾਏਗਾ
1: ਇਨਸ਼ਾਅੱਲਾ ਤਾਲਾ। ਜੀ ਭੈਣ ਜੀ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਆਪਣੀ ਸਿਹਤ ਦੀ ਹਿਫਾਜ਼ਤ ਲਈ ਤੁਸੀਂ ਫੌਰਨ ਇਲਾਜ ਸ਼ੁਰੂ ਕਰੋ, ਰੱਬ ਕਰਮ ਕਰੇਗਾ। ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ
2: ਈਮੇਲਸ ਤੇ SMS
1: ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰ ਪਾਕ ਹਿੰਦ ਦੇ ਮਸ਼ਹੂਰ
2: ਮੌਲਿਜ
1: ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
3: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2760, ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com।
1: ਜੀ ਭੈਣ ਭਰਾ, ਹੁਣ ਪੇਸ਼ ਨੇ ਤੁਹਾਡੀ ਬਾਕੀ
2: ਈਮੇਲਸ ਤੇ SMS।
1: ਸੁਲੇਮਾਨ ਸਾਹਿਬ, ਈਮੇਲ ਹੈਪਾਟਾਈਟਿਸ ਬਾਰੇ ਵੇ, ਜਿਹੜੀ ਆਬਿਦ ਸ਼ਰੀਫ ਹੋਰਾਂ ਲਿਖੀ ਹੈ, ਇਹ ਕਹਿੰਦੇ ਨੇ ਕਿ ਮੇਰੀ ਵਾਲਦਾ ਨੂੰ 6 ਮਹੀਨੇ ਪਹਿਲੇ ਇਹ ਤਕਲੀਫ ਹੋਈ ਸੀ, ਬੜਾ ਹੀ ਇਲਾਜ ਕਰਵਾਇਆ ਪਰ ਅਜੇ ਤੀਕਰ ਬਿਮਾਰੀ ਪੂਰੀ ਤਰ੍ਹਾਂ ਠੀਕ ਹੀ ਨਹੀਂ ਹੋਈ। ਹੁਣ ਅਸੀਂ ਚਾਹੁੰਦੇ ਹਾਂ ਕਿ ਦੇਸੀ ਇਲਾਜ ਕਰਵਾਈਏ, ਮਸ਼ਵਰਾ ਦਿਓ ਕਿ ਬਿਮਾਰੀ ਠੀਕ ਹੋ ਸਕਦੀ।
0: ਆਬਿਦ ਭਾਈ, ਮੈਂ ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਦੱਸ ਦਿਆਂ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਹੈਪਾਟਾਈਟਿਸ ਪੂਰੀ ਤਰ੍ਹਾਂ ਕਾਬਲ ਇਲਾਜ ਬਿਮਾਰੀ ਹੈ।
1: ਸਹੀ,
0: ਇਸ ਲਈ ਮੈਂ ਇਹੋ ਜਿਹੇ ਮਰੀਜ਼ਾਂ ਨੂੰ ਮਸ਼ਵਰਾ ਦਿਆਂਗਾ ਕਿ ਜੇ ਉਹ ਹਰ ਜਗ੍ਹਾ ਤੋਂ ਇਲਾਜ ਕਰਵਾ ਕੇ ਥੱਕ ਗਏ ਨੇ ਤੇ ਉਹ ਸਿਰਫ ਇੱਕ ਵਾਰੀ ਸਾਡਾ ਇਲਾਜ ਜ਼ਰੂਰ ਕਰਵਾ ਕੇ ਵੇਖਣ, ਇਨਸ਼ਾਅੱਲਾ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ। ਆਬਿਦ ਭਾਈ, ਤੁਸੀਂ ਸਭ ਤੋਂ ਪਹਿਲੇ ਆਪਣੀ ਵਾਲਦਾ ਸਾਹਿਬਾ ਦਾ LFT ਕਰਵਾਓ ਤੇ ਇਲਾਜ ਸ਼ੁਰੂ ਕਰੋ, ਤੇ ਜਦੋਂ ਇਲਾਜ ਮੁਕੰਮਲ ਹੋ ਜਾਵੇ ਤੇ ਫਿਰ LFT ਕਰਾਓ। ਤੁਹਾਨੂੰ ਆਪ ਹੀ ਪਤਾ ਚੱਲ ਜਾਵੇਗਾ ਕਿ ਸਾਡੇ ਇਲਾਜ ਨਾਲ ਫਾਇਦਾ ਹੋਇਆ ਹੈ ਕਿ ਨਹੀਂ। ਭਾਈ ਜੀ, ਤੁਸੀਂ ਕਿਸੇ ਦਿਨ ਵਾਲਦਾ ਸਾਹਿਬਾ ਨੂੰ ਦਵਾਖਾਨੇ ਤੇ ਲਿਆਓ, ਮੈਂ ਤੁਹਾਨੂੰ ਇਲਾਜ ਬਾਰੇ ਸਾਰੀ ਗੱਲ ਤਫਸੀਲ ਨਾਲ ਦੱਸਾਂਗਾ ਤੇ ਇਨਸ਼ਾਅੱਲਾ ਇਲਾਜ ਤੋਂ ਬਾਅਦ ਹੈਪਾਟਾਈਟਿਸ ਦੀ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ
1: ਇਨਸ਼ਾਅੱਲਾ ਤਾਲਾ। ਜੀ ਆਬਿਦ ਭਾਈ, ਹੁਣ ਤੁਸੀਂ ਬੇਫਿਕਰ ਹੋ ਜਾਓ ਕਿਉਂਕਿ ਇਸ ਬਿਮਾਰੀ ਦਾ ਇਲਾਜ ਹੋ ਸਕਦਾ ਹੈ। ਬਸ ਤੁਸੀਂ ਵਾਲਦਾ ਸਾਹਿਬਾ ਦਾ ਇਲਾਜ ਸ਼ੁਰੂ ਕਰੋ, ਰੱਬ ਕਰਮ ਕਰੇਗਾ। ਸੁਲੇਮਾਨ ਸਾਹਿਬ, ਈਮੇਲ ਨਜ਼ੀਰ ਅਹਿਮਦ ਹੋਰਾਂ ਲਿਖੀ ਹੈ।
0: ਜੀ ਜੀ,
1: ਇਹ ਕਹਿੰਦੇ ਨੇ ਕਿ ਮੈਂ ਚੱਕਰਾਂ ਦੀ ਵੀ ਵਜ੍ਹਾ ਨਾਲ ਬਹੁਤ ਪਰੇਸ਼ਾਨ ਹਾਂ।
0: ਅੱਛਾ,
1: ਹਰ ਵੇਲੇ ਚੱਕਰ ਆਉਂਦੇ ਰਹਿੰਦੇ ਨੇ ਤੇ ਡਰਾਈਵਿੰਗ ਕਰਨਾ ਮੁਸ਼ਕਿਲ ਹੋ ਜਾਂਦਾ।
0: ਜੀ ਜੀ,
1: ਮੈਂ 1 ਮਹੀਨੇ ਤੀਕਰ ਸਰਦਾਈ ਵੀ ਪੀਤੀ ਹੈ ਪਰ ਆਰਾਮ ਨਹੀਂ ਹੋਇਆ। ਦਵਾਈ ਪਾਰਸਲ ਕਰ ਦਿਓ। ਵੈਸੇ ਸੁਲੇਮਾਨ ਸਾਹਿਬ, ਚੱਕਰਾਂ ਦੀ ਵਜ੍ਹਾ ਨਾਲ ਤੇ ਮੈਂ ਵੀ ਬਹੁਤ ਪਰੇਸ਼ਾਨ ਹਾਂ। ਜਿੱਧਰ ਵੇਖੋ ਚੱਕਰ ਹੀ ਚੱਕਰ ਨੇ, ਬਲਕਿ ਹਰ ਬੰਦਾ ਚੱਕਰ ਵਿੱਚ ਪਿਆ ਹੋਇਆ। ਇਹ ਤੇ ਸਾਰੀ ਜਿਹੜਾ ਨਾ ਸਾਰੀ ਕੌਮ ਦਾ ਇਲਾਜ ਹੋਣਾ ਚਾਹੀਦਾ।
0: ਓਹੋ ਸਹਿਮਾ ਜੀ, ਇਹ ਭਾਈ ਹੋਰੀ ਆਪਣੀ ਬਿਮਾਰੀ ਦੀ ਗੱਲ ਕਰ ਰਹੇ ਨੇ ਤੇ ਤੁਸੀਂ ਦੂਜੇ ਚੱਕਰਾਂ ਦੇ ਵਿੱਚ ਪੈ ਗਏ ਹੋ।
1: ਲੋ,
0: ਉਹ ਚੱਕਰ ਤੇ ਕਦੀ ਵੀ ਖਤਮ ਨਹੀਂ ਹੋਣਗੇ।
1: ਜੀ ਬਿਹਤਰ। ਪਰ ਸੁਲੇਮਾਨ ਸਾਹਿਬ, ਈਮੇਲ ਤੇ ਮੈਂ ਪੜ੍ਹ ਚੁੱਕੀ ਹਾਂ, ਵੇਖਿਆ ਨਾ ਸੁਲੇਮਾਨ ਸਾਹਿਬ, ਤੁਸੀਂ ਵੀ ਚੱਕਰ ਵਿੱਚ ਆ ਗਏ ਹੋ।
0: ਸਹਿਮਾ, ਤੁਸੀਂ ਤੇ ਵਾਕਿਆ ਚੱਕਰ ਵਿੱਚ ਪਾ ਦਿੱਤਾ ਹੈ। ਬਹਰਹਾਲ ਨਜ਼ੀਰ ਭਾਈ, ਤੁਸੀਂ ਖਤ ਵਿੱਚ ਮੁਕੰਮਲ ਤਫਸੀਲ ਨਹੀਂ ਲਿਖੀ, ਇਸ ਲਈ ਕੁਝ ਨਹੀਂ ਕਿਹਾ ਜਾ ਸਕਦਾ ਕਿ ਤੁਹਾਡੀ ਅਸਲ ਬਿਮਾਰੀ ਕੀ ਹੈ। ਬਹਰਹਾਲ ਤੁਸੀਂ 10 ਦਿਨ ਰੋਜ਼ਾਨਾ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਓ ਤੇ ਉਸ ਤੋਂ ਬਾਅਦ ਬਲੱਡ ਪ੍ਰੈਸ਼ਰ ਦੀ ਰੀਡਿੰਗ ਮੈਨੂੰ ਕਰ ਲਓ, ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਨੂੰ ਕੀ ਪ੍ਰੋਬਲਮ ਹੈ ਤੇ ਉਹਦਾ ਕੀ ਹੱਲ ਹੋਣਾ ਚਾਹੀਦਾ ਹੈ।
1: ਲਓ ਜੀ ਨਜ਼ੀਰ ਭਾਈ, ਤੁਹਾਨੂੰ ਤੇ ਫਟਾਫਟ ਈਮੇਲ ਦਾ ਜਵਾਬ ਮਿਲ ਗਿਆ। ਸੁਲੇਮਾਨ ਸਾਹਿਬ, ਈਮੇਲ ਅਕਬਰ ਅਲੀ ਸੈਯਦ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੇ ਮੈਦੇ ਵਿੱਚ ਤੇਜ਼ਾਬੀਅਤ ਬਹੁਤ ਜ਼ਿਆਦਾ ਹੈ। ਮੈਂ ਛਿਲਕਾ ਇਸਬਗੋਲ ਤੇ ਹਰੀੜ ਦਾ ਮੁਰੱਬਾ ਵੀ ਇਸਤੇਮਾਲ ਕੀਤਾ ਹੈ ਪਰ ਆਰਾਮ ਹੀ ਨਹੀਂ ਆਉਂਦਾ ਤੇ ਭੁੱਖ ਨਹੀਂ ਲੱਗਦੀ ਤੇ ਨਾ ਹੀ ਖਾਣਾ ਹਜ਼ਮ ਹੁੰਦਾ ਹੈ। ਢਿੱਡ ਵਿੱਚ ਵੱਟ ਫਿਰਦੇ ਨੇ ਤੇ ਮੇਰਾ ਇਲਾਜ ਦੱਸੋ। ਲੋ ਸੁਲੇਮਾਨ ਸਾਹਿਬ, ਇਹ ਭਾਈ ਹੋਰੀ ਤੇ ਇਲਾਜ ਇੰਜ ਪੁੱਛ ਰਹੇ ਨੇ ਜਿਵੇਂ ਕਿਸੇ ਕਿਤਾਬ ਦਾ ਨਾਮ ਪੁੱਛੀਦਾ।
0: ਹਾਂਜੀ, ਜਾਂ ਫਿਰ ਕਿਸੇ ਗਵਾਚੀ ਸ਼ਾਇਦਾ ਪੁੱਛੀਦਾ। ਅਕਬਰ ਭਾਈ, ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਹਾਨੂੰ ਕਿੰਝ ਪਤਾ ਚੱਲਿਆ ਕਿ ਤੁਹਾਡੇ ਮੇਦ ਦੇ ਵਿੱਚ ਤੇਜ਼ਾਬੀਅਤ ਹੈ। ਦੂਜੀ ਗੱਲ ਹੈ ਕਿ ਤੁਸੀਂ ਇਲਾਜ ਕਰਾਉਣ ਦੀ ਬਜਾਏ ਆਪਣੀ ਮਰਜ਼ੀ ਨਾਲ ਛਿਲਕਾ ਛਿਲਕਾ ਖਾਂਦੇ ਰਹੇ ਹੋ। ਇਹ ਚੀਜ਼ਾਂ ਤਾਂ ਵਕਤੀ ਆਰਾਮ ਲਈ ਹੁੰਦੀਆਂ ਨੇ। ਮੇਰੇ ਭਾਈ, ਤੁਹਾਡਾ ਇਲਾਜ ਤਾਂ ਇਹੋ ਹੀ ਹੈ ਕਿ ਤੁਸੀਂ ਪੂਰੀ ਤਰ੍ਹਾਂ ਦਵਾਈ ਲਵੋ ਤੇ ਸਭ ਤੋਂ ਪਹਿਲਾਂ ਆਪਣਾ ਚੈੱਕਅਪ ਕਰਵਾਓ ਤਾਂ ਕਿ ਪਤਾ ਚੱਲੇ ਕਿ ਅਸਲ ਬਿਮਾਰੀ ਕੀ ਹੈ।
1: ਜੀ ਅਕਬਰ ਭਾਈ, ਤੁਹਾਨੂੰ ਆਪਣੇ ਈਮੇਲ ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਇਲਾਜ ਵਿੱਚ ਦੇਰ ਨਾ ਕਰੋ। ਸੁਲੇਮਾਨ ਸਾਹਿਬ ਅਗਲੀ ਈਮੇਲ ਸ਼ੂਗਰ ਬਲੱਡ ਪ੍ਰੈਸ਼ਰ ਜਿਸਮਾਨੀ ਕਮਜ਼ੋਰੀ ਜੋੜਾਂ ਦਾ ਦਰਦ ਤੇ ਖਾਰਿਸ਼ ਬਾਰੇ ਵੇ
0: ਜੀ
1: ਇਹ ਈਮੇਲ ਹਮੀਦੁਰ ਰਹਿਮਾਨ ਹੋਰਾਂ ਲਿਖੀ ਹੈ
0: ਅੱਛਾ
1: ਇਹ ਕਹਿੰਦੇ ਨੇ ਕਿ ਮੈਂ ਇਸ ਵੇਲੇ 5 ਬਿਮਾਰੀਆਂ ਦਾ ਸ਼ਿਕਾਰ ਹਾਂ ਇਲਾਜ ਕਰਵਾਉਣਾ ਵਾ ਪਰ ਇੱਕ ਬਿਮਾਰੀ ਵੀ ਠੀਕ ਨਹੀਂ ਹੋ ਰਹੀ ਪਰੇਸ਼ਾਨ ਹੋ ਕੇ ਤੁਹਾਨੂੰ ਈਮੇਲ ਲਿਖੀ ਹੈ ਤੁਸੀਂ ਤੇ ਸਿਆਣੇ ਤਬੀਬ ਹੋ ਕਿ ਮੇਰੀ ਬਿਮਾਰੀਆਂ ਦਾ ਇਲਾਜ ਹੋ ਜਾਏਗਾ
0: ਹਮੀਦ ਭਾਈ ਸੋਹਣੇ ਰੱਬ ਦੀ ਕਰਮ ਨਵਾਜ਼ੀ ਹੋਵੇ ਤਾਂ ਬੰਦੇ ਨੂੰ ਮਿੱਟੀ ਨਾਲ ਵੀ ਸ਼ਫਾ ਹੋ ਸਕਦੀ
1: ਹੈ ਬੇਸ਼ੱਕ
0: ਇਸ ਲਈ ਬੰਦੇ ਨੂੰ ਕਦੀ ਵੀ ਮਾਯੂਸ ਨਹੀਂ ਹੋਣਾ ਚਾਹੀਦਾ ਭਾਈ ਜੀ ਸ਼ੂਗਰ ਦੇ ਹੁੰਦਿਆਂ ਜਿਸਮ ਦੇ ਸਾਰੇ ਅਜ਼ਾ ਤੇ ਪੈੜਾ ਅਸਰ ਪੈਂਦਾ ਹੈ ਤੇ ਇਹ ਸਾਰੀਆਂ ਬਿਮਾਰੀਆਂ ਤੁਹਾਨੂੰ ਸ਼ੂਗਰ ਦੀ ਵਜ੍ਹਾ ਨਾਲ ਨੇ ਤੁਸੀਂ ਪਹਿਲੀ ਫੁਰਸਤ ਵਿੱਚ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਤੁਹਾਡਾ ਕੰਪਲੀਟ ਚੈੱਕਅਪ ਹੋਵੇ ਤੇ ਉਹਦੇ ਮੁਤਾਬਕ ਉਹ ਚੰਗੀ ਜੀ ਦਵਾਈ ਤੁਹਾਨੂੰ ਦਿੱਤੀ ਜਾ ਸਕੇ ਵੈਸੇ ਤੁਸੀਂ ਫਿਕਰ ਨਾ ਕਰੋ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਹੋਵੇਗਾ
1: ਇਨਸ਼ਾਅੱਲਾ ਜੀ ਹਮੀਦ ਭਾਈ ਹੁਣ ਤੁਸੀਂ ਇਲਾਜ ਬਾਰੇ ਸੁਸਤੀ ਨਹੀਂ ਕਰਨੀ ਰੱਬ ਕਰਮ ਕਰੇਗਾ ਸੁਲੇਮਾਨ ਸਾਹਿਬ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਸਾਡੇ ਭੈਣ ਭਰਾਵਾਂ ਨੂੰ ਬਹੁਤ ਸੋਹਣੀਆਂ ਗੱਲਾਂ ਦੱਸੀਆਂ ਤੁਹਾਡੀ ਬੜੀ ਮਿਹਰਬਾਨੀ
0: ਸਾਮਾ ਜੀ ਤੁਹਾਡੀ ਵੀ ਬੜੀ ਮਿਹਰਬਾਨੀ ਕਿ ਤੁਸੀਂ ਮੈਨੂੰ ਗੱਲਬਾਤ ਕਰਨ ਦਾ ਮੌਕਾ ਦਿੰਦੇ ਹੋ
1: ਸੁਲੇਮਾਨ ਸਾਹਿਬ ਨਾ ਤਾਂ ਤੁਸੀਂ ਮੈਨੂੰ ਬੋਲਣ ਦਿੰਦੇ ਹੋ ਤੇ ਨਾ ਆਪਣੀ ਮਰਜ਼ੀ ਨਾਲ ਖਾਣ ਪੀਣ ਦਿੰਦੇ ਹੋ ਬੜੇ ਜ਼ਾਲਮ ਸੁਲੇਮਾਨ ਸਾਹਿਬ ਤੁਸੀਂ ਸੋਹਣੀ ਭੈਣ ਭਰਾ ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ
3: ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ
1: ਦੇ ਤਿੱਬੀ ਮਸ਼ਵਰੇ ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ
3: ਈਮੇਲਸ ਤੇ ਐਸਐਮਐਸ
1: ਦੇ ਜਵਾਬ ਦਿੰਦੇ ਨੇ ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਖਤ ਪੱਤਰ ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ
3: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 0300-414-2608 ਯਾਨੀ 03-0300-414-2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com
1: ਸੋਹਣੇ ਭੈਣ ਭਰਾ ਤੇ ਮੇਰੇ ਬਜ਼ੁਰਗੋ ਰੱਬ ਤੁਹਾਡੀ ਹਯਾਤੀ ਕਰੇ ਤੁਹਾਨੂੰ ਸਿਹਤਮੰਦ ਰੱਖੇ ਤੇ ਤੁਸੀਂ ਆਪਣੇ ਘਰ ਵਾਲਿਆਂ ਦੇ ਨਾਲ ਜ਼ਿੰਦਗੀ ਦੇ ਮਜ਼ੇ ਲੁੱਟੋ ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ ਉਸ ਵੇਲੇ ਤੀਕਰ ਰੱਬ ਰਾਖਾ